0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਏ ਹਰਜੀਤ ਕੌਰ। ਅੱਜ ਅਸੀਂ ਆਪਣੇ ਸਰੋਤਿਆਂ ਨੂੰ ਇੱਕ ਕਹਾਣੀ ਸੁਣਵਾਵਾਂਗੇ, ਜਿੱਤ ਹਾਰ। ਕਹਾਣੀਕਾਰ ਹੋਣਗੇ ਡਾਕਟਰ ਗੁਰਦੀਪ ਕੌਰ ਤੇ ਫਿਲਮੀ ਗੀਤਾਂ ਦਾ ਆਨੰਦ ਮਾਣਾਂਗੇ। ਪਰ ਅੱਜ ਨਾ ਥੋੜ੍ਹੀ ਜਿਹੀ ਗੱਲ ਪਹਿਲਾਂ ਸਾਦਗੀ ਬਾਰੇ ਕਰਦੇ ਹਾਂ। ਸਾਦਗੀ ਮਤਲਬ ਏ ਸਾਦਾਪਣ, ਯਾਨੀ ਦਿਖਾਵੇ ਤੋਂ ਦੂਰ ਰਹਿਣਾ। ਇਹ ਮਨੁੱਖ ਦਾ ਇੱਕ ਗੁਣ ਏ। ਸਾਦਗੀ ਨਾਲ ਵਿਅਕਤਿਤਵ ਦੀ ਖੂਬਸੂਰਤੀ ਵੱਧਦੀ ਏ ਤੇ ਮਾਨਸਿਕ ਤੌਰ ਤੇ ਸ਼ਾਂਤੀ ਵੀ ਮਿਲਦੀ ਏ। ਕਿਹਾ ਜਾਂਦਾ ਏ ਨਾ, ਬੰਦਾ ਬੜਾ ਸਾਦਾ ਰਹਿੰਦਾ ਏ, ਫਲਾਂ ਔਰਤ ਸਾਦੀ ਜਿਹੀ ਏ। ਇਸ ਸਾਦੇ ਰਹਿਣ ਦਾ ਮਤਲਬ ਛੋਟਾ ਹੋ ਜਾਣਾ ਨਹੀਂ ਏ, ਬਲਕਿ ਸਾਦਾ ਜੀਵਨ ਤੇ ਉੱਚੇ ਵਿਚਾਰ ਸ਼ਖਸੀਅਤ ਨੂੰ ਨਿਖਾਰਦੇ ਨੇ, ਤੁਹਾਨੂੰ ਭੀੜ ਤੋਂ ਵੱਖਰਾ ਵਿਖਾਉਂਦੇ ਨੇ। ਸਾਦਗੀ ਹੋਣਾ ਆਪਣੇ ਆਪ 'ਚ ਇੱਕ ਕੁਆਲਿਟੀ ਏ। ਦਰਅਸਲ ਸਾਦਗੀ ਦੇ ਵੱਖ ਵੱਖ ਪੱਖ ਨੇ, ਜਿਵੇਂ ਜੀਵਨ ਸ਼ੈਲੀ 'ਚ ਸਾਦਗੀ ਦਾ ਹੋਣਾ, ਇਸ ਦਾ ਮਤਲਬ ਏ ਆਪਣੀਆਂ ਲੋੜਾਂ ਨੂੰ ਸੀਮਤ ਰੱਖਣਾ, ਯਾਨੀ ਗੈਰ ਜ਼ਰੂਰੀ ਖਰਚੇ ਤੋਂ ਬਚਣਾ ਏ। ਦੁਨਿਆਵੀ ਇੱਛਾਵਾਂ ਨੂੰ ਘੱਟ ਕਰਕੇ ਕੁਦਰਤ ਦੇ ਨੇੜੇ ਰਹਿਣਾ, ਸਾਦਾ ਖਾਣਾ, ਸਾਦੇ ਕੱਪੜੇ। ਦੂਜਾ ਹੈ ਵਿਚਾਰਾਂ ਤੇ ਵਿਵਹਾਰ 'ਚ ਸਾਦਗੀ। ਜਿਹੜੇ ਮਨੁੱਖ ਸਾਦੀ ਜ਼ਿੰਦਗੀ ਜਿਉਂਦੇ ਨੇ, ਉਹਨਾਂ ਦੇ ਵਿਚਾਰ ਸ਼ੀਸ਼ੇ ਵਾਂਗੂ ਸਾਫ਼ ਹੁੰਦੇ ਨੇ। ਉਹਨਾਂ ਦੇ ਵਿਵਹਾਰ 'ਚ ਚਲਾਕੀ ਵਲਛਲ ਨਹੀਂ ਹੁੰਦੇ, ਉਹ ਸਾਰਿਆਂ ਨਾਲ ਬੜੇ ਸਹਿਜ ਤਰੀਕੇ ਪੇਸ਼ ਆਉਂਦੇ ਨੇ। ਕਈ ਲੇਖਕ ਤੁਸੀਂ ਵੇਖੇ ਹੋਣਗੇ ਜਿਹੜੇ ਬੜੀ ਸੌਖੀ ਭਾਸ਼ਾ 'ਚ ਕਵਿਤਾ, ਕਹਾਣੀ, ਲੇਖ ਲਿਖਦੇ ਨੇ। ਅਜਿਹੀ ਭਾਸ਼ਾ ਜਾਂ ਸ਼ੈਲੀ ਦੀ ਵਰਤੋਂ ਕਰਦੇ ਨੇ ਜਿਹੜੀ ਆਮ ਲੋਕਾਂ ਨੂੰ ਸੌਖੇ ਹੀ ਸਮਝ ਆ ਜਾਵੇ। ਗੂੜ ਤੇ ਔਖੇ ਸ਼ਬਦਾਂ ਦੀ ਬਜਾਏ ਉਹ ਸਾਦਗੀ ਨਾਲ ਆਪਣੀ ਗੱਲ ਕਾਗਜ਼ 'ਤੇ ਉਤਾਰਦੇ ਨੇ। ਸਾਦਗੀ ਦਾ ਆਪਣਾ ਇੱਕ ਮਹੱਤਵ ਏ। ਜਦੋਂ ਦਿਖਾਵੇ ਤੇ ਭੌਤਿਕ ਮੁਕਾਬਲੇ ਤੋਂ, ਸੰਸਾਰਕ ਦੌੜ ਤੋਂ ਦੂਰ ਰਿਹਾ ਜਾਂਦਾ ਏ ਤਾਂ ਮਨ ਸ਼ਾਂਤ ਰਹਿੰਦਾ ਏ। ਸਾਦਗੀ 'ਚ ਮਨੁੱਖ ਦਾ ਅਸਲ ਚਰਿੱਤਰ ਉੱਭਰ ਕੇ ਆਉਂਦਾ ਏ। ਸਾਦਾਪਣ ਮਨੁੱਖ ਨੂੰ ਆਪਣੇ ਉੱਤੇ, ਆਪਣੀਆਂ ਇੱਛਾਵਾਂ ਉੱਤੇ ਕਾਬੂ ਪਾਉਣਾ ਸਿਖਾਉਂਦਾ ਏ। ਵਾਕਈ ਜਿਹੜੇ ਲੋਕ ਸਾਦਗੀ 'ਚ ਆ ਜਾਂਦੇ ਨੇ ਉਹ ਬਹੁਤ ਸੁਖੀ ਰਹਿੰਦੇ ਨੇ, ਉਹਨਾਂ ਕੋਲ ਸੰਤੋਖ ਧੰਨ ਆ ਜਾਂਦਾ ਏ। ਪਰ ਇੱਥੇ ਇੱਕ ਗੱਲ ਹੋਰ, ਸਾਦਾ ਲਿਬਾਸ ਪਾ ਕੇ ਮਨ 'ਚ ਖੋਟ ਰੱਖਣ ਵਾਲੇ ਲੋਕਾਂ ਦੀ ਘਾਟ ਨਹੀਂ, ਪਰ ਅਸੀਂ ਉਸ ਪਾਸੇ ਨਹੀਂ ਜਾਣਾ। ਅਸੀਂ ਸਿਰਫ ਸਾਦਗੀ ਬਾਰੇ ਸਕਾਰਾਤਮਕ ਸੋਚ ਰੱਖਣੀ ਏ। ਅਖੀਰ 'ਚ ਸਾਦਗੀ ਦੇ ਉੱਤੇ ਮੈਂ ਇੱਕ ਸ਼ੇਰ ਕਹਾਂਗੀ। ਮੰਨਿਆ ਕਿ ਸਾਦਗੀ ਦਾ ਦੌਰ ਨਹੀਂ, ਪਰ ਸਾਦਗੀ ਤੋਂ ਚੰਗਾ ਕੁਝ ਹੋਰ ਨਹੀਂ। ਤੇ ਹੁਣ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਇੱਕ ਕਹਾਣੀ, ਜਿੱਤ ਹਾਰ। ਕਹਾਣੀਕਾਰ ਨੇ ਡਾਕਟਰ ਗੁਰਦੀਪ ਕੌਰ।
1: ਇਸ਼ਾਨੀ ਲੰਮੇ ਵਰਿਆਂ ਤੋਂ ਸਰਕਾਰੀ ਕੁਆਟਰਾਂ ਵਿੱਚ ਰਹਿ ਰਹੀ ਨੂੰ ਕਦੀ ਅਜਿਹਾ ਅਨੁਭਵ ਨਹੀਂ ਹੋਇਆ ਜਿਸ ਵਿੱਚੋਂ ਹੁਣ ਉਸਨੂੰ ਗੁਜ਼ਰਨਾ ਪੈ ਰਿਹਾ ਸੀ। ਦੂਜੀ ਮੰਜ਼ਿਲ ਦੇ ਘਰ ਵਿੱਚ ਦਰਮਿਆਨੇ ਜਿਹੇ ਸਾਈਜ਼ ਦੀ ਗੈਲਰੀ ਵਿੱਚ ਸਿਰਫ 4 ਗਮਲੇ ਪਿਛਲੇ ਕਈ ਵਰਿਆਂ ਤੋਂ ਰੱਖੇ ਹੋਏ ਸਨ। ਇੱਕ ਵਿੱਚ ਤੁਲਸੀ ਦਾ ਬੂਟਾ, ਦੂਜੇ ਵਿੱਚ ਬੋਗਨਵਿਲਾ ਜੋ ਕਿ ਵਰੇ ਵਿੱਚ ਕਈ ਵਾਰ ਫੁੱਲਾਂ ਨਾਲ ਭਰਦੀ ਇਸ਼ਾਨੀ ਦੇ ਚਿਹਰੇ 'ਤੇ ਖੇੜਾ ਲਿਆ ਦਿੰਦੀ। ਇੱਕ ਗਮਲੇ ਵਿੱਚ ਫਰ ਦਾ ਬੂਟਾ ਜੋ ਹੁਣ ਕਈ ਫੁੱਟ ਲੰਮਾ ਹੋ ਚੁੱਕਿਆ ਸੀ, ਅਤੇ ਇੱਕ ਗਮਲੇ ਵਿੱਚ ਮੌਸਮ ਅਨੁਸਾਰ ਕਦੀ ਟਮਾਟਰ, ਕਦੀ ਸ਼ਿਮਲਾ ਮਿਰਚ, ਕਦੀ ਬੈਂਗਣ ਦਾ ਕੋਈ ਬੂਟਾ ਲੱਗਦਾ ਰਹਿੰਦਾ। ਕਈ ਵਾਰ ਮਿਰਚਾਂ ਵੀ ਇਸ ਗਮਲੇ ਦਾ ਸ਼ਿੰਗਾਰ ਬਣੀਆਂ। ਇਸ਼ਾਨੀ ਇਸ ਤੋਂ ਇਲਾਵਾ ਆਪਣੇ ਘਰ ਦੀ ਇੱਕ ਹੇਠਲੀ ਅਤੇ ਇੱਕ ਉਤਲੀ ਮੰਜ਼ਿਲ ਦੀਆਂ ਪੌੜੀਆਂ ਵਿੱਚ ਵੀ ਕੋਨਿਆਂ ਉੱਤੇ ਮਨੀ ਪਲਾਂਟ, ਸਨੇਕ ਪਲਾਂਟ ਅਤੇ ਰਜਨੀਗੰਧਾ ਦੇ ਬੂਟੇ ਪਾਲਦੀ ਆ ਰਹੀ ਸੀ। ਕਦੇ ਕਦੇ ਕਿਸੇ ਕੰਮ ਸ਼ਹਿਰ ਤੋਂ ਬਾਹਰ ਜਾਣਾ ਪੈਂਦਾ ਤਾਂ ਘਰ ਦੀ ਦੇਖਭਾਲ ਵਾਲੀ ਬਾਈ ਨੂੰ ਸਮਝਾ ਕੇ ਜਾਂਦੀ ਕਿ ਕਿਵੇਂ ਕਿਵੇਂ ਪਾਣੀ ਦਿੰਦੀ ਰਹੇ ਤਾਂ ਕਿ ਇੱਕ ਵੀ ਬੂਟਾ ਸੁੱਕੇ ਨਾ। ਪਿਛਲੇ ਵਰੇ ਕਈ ਦਿਨਾਂ ਲਈ ਘਰੋਂ ਗਈ ਇਸ਼ਾਨਵੀ ਜਦੋਂ ਵਾਪਸ ਆਈ ਤਾਂ ਉਸਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਬੋਗਨ ਵਿਲਾ ਵਾਲੇ ਬੂਟੇ ਦੇ ਗਮਲੇ ਵਿੱਚ ਦੋ ਕਬੂਤਰ ਵਾਰੋ ਵਾਰੀ ਆ ਕੇ ਬੈਠਦੇ ਵੀ ਅਤੇ ਬਿਲਕੁਲ ਇੱਕੋ ਜਿਹੀ ਸ਼ਕਲ ਦੇ ਤੀਲੇ ਵੀ ਇਕੱਠੇ ਕਰਦੇ ਦਿਸਣ ਲੱਗੇ। ਜਿਸ ਵੇਲੇ ਕਿਸੇ ਕੰਮ ਇਸ਼ਾਨੀ ਗੈਲਰੀ ਦਾ ਦਰਵਾਜ਼ਾ ਖੋਲ੍ਹਦੀ ਤਾਂ ਦੋਵੇਂ ਕਬੂਤਰ ਫੁਰ ਫੁਰ ਕਰਦੇ ਅਣਮਨੇ ਜਿਹੇ ਉੱਡਦੇ ਪਰ ਘਰ ਦੇ ਸਾਹਮਣੇ ਵਾਲੇ ਪਾਰਕ ਵਿਚਲੇ ਬਹੁਤ ਫੈਲੇ ਹੋਏ ਉੱਚੇ ਅਮਲਤਾਸ ਦੇ ਦਰਖਤ ਦੀਆਂ ਟਾਹਣੀਆਂ 'ਤੇ ਜਾ ਬੈਠਦੇ ਅਤੇ ਇੰਤਜ਼ਾਰ ਕਰਦੇ ਕਿ ਇਸ਼ਾਨੀ ਦਰਵਾਜ਼ਾ ਬੰਦ ਕਰਕੇ ਅੰਦਰ ਜਾਏ ਅਤੇ ਇਹ ਮੁੜ ਕੇ ਗਮਲੇ ਵਿੱਚ ਆ ਬੈਠਣ। ਇਹ ਸਿਲਸਿਲਾ ਕਈ ਦਿਨ ਲਗਾਤਾਰ ਇਸ਼ਾਨੀ ਦੀ ਬੇਚੈਨੀ ਦਾ ਕਾਰਨ ਬਣਿਆ ਰਿਹਾ। ਆਖਰ ਇੱਕ ਸਵੇਰ ਕੰਮ ਕਰਨ ਆਉਂਦੀ ਬਾਈ ਨੇ ਇਸ਼ਾਨੀ ਨੂੰ ਬੋਗਨ ਵਿਲਾ ਵਾਲੇ ਗਮਲੇ ਵਿੱਚ ਨਿੱਕੇ ਨਿੱਕੇ 2 ਸਫੇਦ ਅੰਡੇ ਪਏ ਦਿਖਾਏ। ਇਸ਼ਾਨੀ ਅਤੇ ਬਾਈ ਦੋਵੇਂ ਸੋਚੀ ਪੈ ਗਈਆਂ ਕਿ ਕੀ ਕਰਨ। ਇਸ਼ਾਨੀ ਸੋਚੀ ਪੈ ਗਈ, ਗਮਲੇ ਵਿੱਚ ਜ਼ਰਾ ਜਿਹੀ ਥਾਂ ਵਿੱਚ 2-2 ਅੰਡੇ, ਨਾ ਸੌਖੀ ਤਰ੍ਹਾਂ ਬਹਿਣ ਦੀ ਥਾਂ, ਇਹ ਪੰਛੀ ਕਿਹੋ ਜਿਹਾ ਦਿਮਾਗ ਰੱਖਦੇ ਨੇ। ਇਹੋ ਜਿਹਾ ਬਹੁਤ ਕੁਝ ਸੋਚਦੀ ਇਸ਼ਾਨੀ ਆਨੀ ਬਹਾਨੀ ਕਈ ਕਈ ਵਾਰ ਕਮਰੇ ਦੇ ਜਾਲੀ ਵਾਲੇ ਦਰਵਾਜ਼ੇ ਨੂੰ ਬਿਨਾਂ ਖੋਲ੍ਹੇ ਹੀ ਬਾਹਰ ਗਮਲੇ ਤੱਕ ਨਜ਼ਰ ਮਾਰਦੀ, ਕਬੂਤਰ ਬੈਠ ਰਹੇ ਨੇ ਜਾਂ ਨਹੀਂ। ਜਦੋਂ ਨਹੀਂ ਬੈਠੇ ਹੁੰਦੇ ਤਾਂ ਸੋਚਦੀ, ਹਾਏ ਜੇ ਅੰਡੇ ਕੋਈ ਹੋਰ ਜੀਵ ਖਾ ਗਿਆ ਤਾਂ। 3-4-5 ਦਿਨ ਇਹ ਵਰਤਾਰਾ ਤੁਰਦਾ ਰਿਹਾ। ਇੱਕ ਦਿਨ ਗਮਲਿਆਂ ਨੂੰ ਸ਼ਾਮ ਵੇਲੇ ਪਾਣੀ ਦੇਣ ਲੱਗੀ ਨੇ ਵੇਖਿਆ, ਇੱਕ ਅੰਡਾ ਗਮਲੇ ਵਿੱਚੋਂ ਹੇਠਾਂ ਫਰਸ਼ 'ਤੇ ਡਿੱਗ ਕੇ ਟੁੱਟਾ ਪਿਆ ਸੀ। ਇਸ਼ਾਨੀ ਇਉਂ ਦੁਖੀ ਹੋ ਗਈ ਜਿਵੇਂ ਕਬੂਤਰ ਕਬੂਤਰੀ ਦੇ ਪਰਿਵਾਰ ਦਾ ਇੱਕ ਜੀ ਦੁਨੀਆ 'ਚ ਆਉਣ ਤੋਂ ਪਹਿਲਾਂ ਹੀ ਮੌਤ ਨੂੰ ਜਾ ਮਿਲਿਆ। ਹੁਣ ਇਸ਼ਾਨੀ ਨੂੰ ਦੋਹਾਂ ਕਬੂਤਰਾਂ ਲਈ ਹਮਦਰਦੀ ਜਿਹੀ ਮਹਿਸੂਸ ਹੋਣ ਲੱਗੀ। ਉਹ ਸੋਚਦੀ, ਇਹ ਸਾਰਾ ਸਾਰਾ ਦਿਨ ਇਸ ਅੰਡੇ ਦੇ ਦੁਆਲੇ ਰਹਿੰਦੇ ਨੇ, ਇੱਕ ਅੰਡੇ 'ਤੇ ਬੈਠਦਾ ਅਤੇ ਦੂਜਾ ਨੇੜੇ ਹੀ ਗੈਲਰੀ ਦੀ ਰੇਲਿੰਗ 'ਤੇ। ਇਸ਼ਾਨੀ ਦੇ ਮਨ ਵਿੱਚ ਸਵਾਲਾਂ ਦੀ ਕਤਾਰ ਤੁਰਦੀ, ਇਹ ਖਾਣਾ ਪੀਣਾ ਕਦੋਂ ਕਰਦੇ ਨੇ? ਉਸਨੇ ਪਾਣੀ ਦਾ ਇੱਕ ਕਟੋਰਾ ਅਤੇ ਇੱਕ ਪਲੇਟ ਵਿੱਚ ਦਾਣਾ ਰੱਖਿਆ। ਹੈਰਾਨੀ ਦੀ ਗੱਲ ਕਿ ਇੱਕ ਵੀ ਕਬੂਤਰ ਨੇ ਨਾ ਪਾਣੀ ਦੀ ਬੂੰਦ ਨਾ ਦਾਣਾ ਹੀ ਮੂੰਹ ਲਾਇਆ। ਇਹ ਕਿਹੋ ਜਿਹੀ ਤਪੱਸਿਆ ਹੈ? ਇਸ਼ਾਨੀ ਨੂੰ ਕੁਝ ਸਮਝ ਨਾ ਆਉਂਦੀ। ਅੰਡੇ ਵਾਲੇ ਗਮਲੇ ਦੀ ਬੋਗਨ ਵਿਲਾ ਗਮਲੇ ਦੀ ਮਿੱਟੀ ਸੁੱਕਣ ਅਤੇ ਮੁਰਝਾਉਣ ਲੱਗਦੀ ਤਾਂ ਇਸ਼ਾਨੀ ਬਹੁਤ ਇਹਤਿਆਤ ਨਾਲ ਅਜਿਹੇ ਵੇਲੇ ਗਮਲੇ ਵਿੱਚ ਹੌਲੀ ਜਿਹੀ ਪਾਣੀ ਪਾਉਂਦੀ ਜਦੋਂ ਦੋਵੇਂ ਕਬੂਤਰ ਉੱਥੇ ਨਾ ਹੁੰਦੇ। ਇਸ਼ਾਨੀ ਡਰਦੀ ਵੀ ਕਿ ਪਾਣੀ ਕਾਰਨ ਕਬੂਤਰ ਅੰਡੇ 'ਤੇ ਕਿਵੇਂ ਬੈਠੇਗਾ। 2-4-5 ਦਿਨ ਕੋਈ ਤਬਦੀਲੀ ਸਾਹਮਣੇ ਨਹੀਂ ਆਈ। ਇੱਕ ਦਿਨ ਸ਼ਾਮ ਦੇ ਹਲਕੇ ਜਿਹੇ ਹਨੇਰੇ ਵਿੱਚ ਇਸ਼ਾਨੀ ਨੇ ਗਮਲੇ ਵੱਲ ਨਜ਼ਰ ਮਾਰੀ, ਅੰਡਾ ਨਦਾਰਦ। ਇਹ ਕੀ, ਅੰਡਾ ਕਿੱਧਰ ਗਿਆ? ਕਿਸ ਨੂੰ ਪੁੱਛਿਆ ਜਾਵੇ ਕੀ ਹੋਇਆ? ਇਸ਼ਾਨੀ ਦਾ ਮਨ ਉਖੜ ਗਿਆ। ਰਾਤ ਨੂੰ ਬਿਸਤਰ 'ਤੇ ਲੇਟੀ ਆਪਣੇ ਆਪ ਨਾਲ ਸਵਾਲ ਕਰਦੀ ਰਹੀ, ਕੋਈ ਕਿਆਸ ਨਾ ਲਾ ਸਕੀ ਕਿ ਅੰਡਾ ਕਿੱਧਰ ਗਿਆ। ਅਗਲੀ ਸਵੇਰ ਦੋਵੇਂ ਕਬੂਤਰ ਗੈਲਰੀ ਵੱਲ ਨਹੀਂ ਆਏ, ਪਰ ਸਾਹਮਣੇ 15-20 ਮੀਟਰ ਦੀ ਦੂਰੀ ਵਾਲੇ ਪਾਰਕ ਦੇ ਅਮਲਤਾਸ ਦੇ ਵਿਸ਼ਾਲ ਫੈਲੇ ਦਰਖਤ ਦੀਆਂ ਵੱਖ ਵੱਖ ਟਾਹਣੀਆਂ 'ਤੇ ਦੋ ਕਬੂਤਰ ਜ਼ਰੂਰ ਬੈਠੇ ਸਨ। ਇਸ਼ਾਨੀ ਦਾ ਜੀ ਕੀਤਾ, ਕਾਸ਼ ਇਹ ਕੁਝ ਬੋਲਦੇ। ਜੋ ਉਹ ਕੁਝ ਸਮਝ ਸਕਦੀ ਤਾਂ ਜ਼ਰੂਰ ਪੁੱਛਦੀ ਕਿ ਅੰਡੇ ਨੂੰ ਕੀ ਹੋਇਆ। ਪਰ ਬੇਬਸ ਕਬੂਤਰਾਂ ਵਾਂਗ ਇਸ਼ਾਨੀ ਵੀ ਬੇਬਸ ਸੀ। ਕੰਮ ਵਾਲੀ ਬਾਈ ਜਦ ਵੀ ਦਿਨ ਵਿੱਚ 2 ਵਾਰ ਆਉਂਦੀ, ਜ਼ਰੂਰ ਗੈਲਰੀ ਵਰ ਜਾ ਕੇ ਤੱਕਦੀ ਅਤੇ ਇਸ਼ਾਨੀ ਨੂੰ ਕਹਿੰਦੀ, ਯੇ ਵੀ ਆਦਮੀਓਂ ਕੀ ਤਰ੍ਹਾਂ ਘਰ ਬਣਾਤੇ ਹੈਂ, ਪਰਿਵਾਰ ਬਣਾਤੇ ਹੈਂ। ਇਸ਼ਾਨੀ ਕਦੀ ਚੁੱਪ ਚਾਪ ਸੁਣਦੀ, ਕਦੀ ਬੋਲ ਪੈਂਦੀ, ਐਸੀ ਜਗ੍ਹਾ ਅੰਡੇ ਦੇਣੇ ਔਰ ਘਰ ਬਣਾਉਣੇ ਕੀ ਇਨਕੋ ਕਿਆ ਸੂਝਤੀ ਹੈ, ਯੇ ਕੈਸੇ ਪਤਾ ਕਰੇਂ। ਕਬੂਤਰਾਂ ਦੀ ਅਜਿਹੀ ਮਰਜ਼ੀ ਅਤੇ ਵਰਤਾਓ ਪ੍ਰਤੀ ਇਸ਼ਾਨੀ ਦੀ ਸੋਚ ਬੇਨਤੀਜਾ ਹੀ ਰਹੀ। ਮੌਸਮ ਦਾ ਕੈਲੰਡਰ ਥੋੜ੍ਹਾ ਬਦਲਿਆ। ਗੈਲਰੀ ਵਿੱਚ ਕਬੂਤਰਾਂ ਵੱਲੋਂ ਇੱਧਰੋਂ ਉੱਧਰੋਂ ਇੱਕੋ ਜਿਹੀ ਸ਼ਕਲ ਸੂਰਤ ਦੇ ਆਪਸ ਵਿੱਚ ਮਿਲਦੇ ਜੁਲਦੇ ਤੀਲੇ ਅਕਸਰ ਡਿੱਗਦੇ ਪਏ ਦਿਖਾਈ ਦਿੰਦੇ। ਇੱਕ ਦਿਨ ਤੀਲਾਂ ਵਾਲਾ ਝਾੜੂ ਬਿਖਰੀ ਜਿਹੀ ਹਾਲਤ ਵਿੱਚ ਗੈਲਰੀ ਵਿੱਚ ਪਿਆ ਦਿਸਿਆ। ਘਰ ਦੀ ਸਾਫ਼ ਸਫਾਈ ਵਾਲੀ ਨੇ ਇਸ਼ਾਨੀ ਨੂੰ ਪੁੱਛਿਆ, ਦੀਦੀ ਯੇ ਝਾੜੂ ਸੇ ਆਪਨੇ ਕੁਛ ਕੀਆ? ਇਸ਼ਾਨੀ ਹੈਰਾਨੀ ਨਾਲ ਬੋਲੀ, ਮੈਨੇ ਤੋ ਨਹੀਂ ਛੂਆ ਇਸੇ। ਗੈਲਰੀ ਵਾਲੀ ਤਰਫ ਕਮਰੇ ਦੀ ਖਿੜਕੀ ਵਿੱਚ ਲੱਗੇ ਏਅਰ ਕੰਡੀਸ਼ਨਰ ਦੇ ਉੱਪਰਲੇ ਹਿੱਸੇ ਤੋਂ ਕੁਝ ਤੀਲੇ ਝਾੜੂ ਵਾਲੇ ਦਿਸ ਰਹੇ ਸਨ। ਇਸ਼ਾਨੀ ਨੇ ਕੰਮ ਵਾਲੀ ਨੂੰ ਇੱਕ ਸਟੂਲ 'ਤੇ ਖੜ੍ਹਾ ਕਰਕੇ ਵੇਖਣ ਲਈ ਆਖਿਆ। ਏਸੀ ਦੀ ਛੱਤ ਵਿੱਚ ਬਣੇ ਸੁਰਾਖਾਂ ਵਿੱਚੋਂ ਕਈ ਤੀਲੇ ਏਸੀ ਦੇ ਅੰਦਰ ਵੱਲ ਡਿੱਗੇ ਦਿਖਾਈ ਦਿੱਤੇ। ਗਰਮੀਆਂ ਨੇੜੇ ਸਨ। ਇਸ਼ਾਨੀ ਪਰੇਸ਼ਾਨ ਹੋ ਗਈ ਕਿ ਏਸੀ ਦੀ ਮਸ਼ੀਨ ਇਹਨਾਂ ਤੀਲਿਆਂ

ਕੁਝ ਤੀਲੇ ਝਾੜੂ ਵਾਲੇ ਦਿਸ ਰਹੇ ਸਨ। ਇਸ਼ਾਨੀ ਨੇ ਕੰਮ ਵਾਲੀ ਨੂੰ ਇੱਕ ਸਟੂਲ 'ਤੇ ਖੜਾ ਕਰਕੇ ਵੇਖਣ ਲਈ ਆਖਿਆ। ਏਸੀ ਦੀ ਛੱਤ ਵਿੱਚ ਬਣੇ ਸੁਰਾਖਾਂ ਵਿੱਚੋਂ ਕਈ ਤੀਲੇ ਏਸੀ ਦੇ ਅੰਦਰ ਵੱਲ ਡਿੱਗੇ ਦਿਖਾਈ ਦਿੱਤੇ। ਗਰਮੀਆਂ ਨੇੜੇ ਸਨ। ਇਸ਼ਾਨੀ ਪਰੇਸ਼ਾਨ ਹੋ ਗਈ ਕਿ ਏਸੀ ਦੀ ਮਸ਼ੀਨ ਇਹਨਾਂ ਤੀਲਿਆਂ ਕਰਕੇ ਨੁਕਸਾਨੀ ਜਾ ਸਕਦੀ ਹੈ। ਅੱਧਾ ਪਚੱਧਾ ਖਿਲਰਿਆ ਝਾੜੂ ਚੁੱਕ ਕੇ ਘਰ ਤੋਂ ਬਾਹਰ ਕਰ ਦਿੱਤਾ ਗਿਆ। ਗੱਲ ਫਿਰ ਆਈ ਗਈ ਹੋ ਗਈ। ਇਸ਼ਾਨੀ

ਤੇ ਬੈਠਾ ਦਿਸਦਾ। ਇਸ਼ਾਨੀ ਨੇ ਇੱਕ ਅੱਧ ਦਿਨ ਕੋਈ ਪ੍ਰਤੀਕਿਰਿਆ ਜ਼ਾਹਰ ਨਹੀਂ ਕੀਤੀ। ਫਿਰ ਸੋਚਿਆ ਕਿ ਇਹਨਾਂ ਨੂੰ ਉਡਾਇਆ ਜਾਣਾ ਹੀ ਠੀਕ ਰਹੇਗਾ। ਖਾਮ ਖਾ ਸਾਰਾ ਦਿਨ ਗੁੱਟਰ ਗੁੱਟਰ ਕਰਦੇ ਸਿਰ ਖਾ ਜਾਂਦੇ ਹਨ। ਇੱਧਰ ਜਿਵੇਂ ਹੀ ਇਸ਼ਾਨੀ ਨੇ ਆਪਣਾ ਮਨ ਬਣਾਇਆ, ਕਬੂਤਰਾਂ ਦੀ ਹਰਕਤ ਹੋਰ ਤੇਜ਼ ਹੋ ਗਈ। ਇਸ਼ਾਨੀ ਜਿਤਨੀ ਵਾਰ ਆਵਾਜ਼

0: ਅੰਡਿਆਂ ਨੂੰ ਹਜ਼ਮ ਕਰਨ ਵਾਲਾ ਰਾਖਸ਼ ਜਾਪਿਆ। ਪਿਛਲੇ ਅੰਡਿਆਂ 'ਤੇ ਵੀ ਕਾਂ ਨੇ ਹੀ ਹਮਲਾ ਕੀਤਾ ਹੋਵੇਗਾ, ਇਹ ਪੱਕਾ ਹੁੰਦਾ ਜਾਪਿਆ। ਈਸ਼ਾਨੀ ਦੀ ਹਰ ਕੋਸ਼ਿਸ਼ ਨਾਕਾਮ ਅਤੇ ਨਰ ਅਤੇ ਮਾਦਾ ਕਬੂਤਰਾਂ ਦੇ ਉਖੜਦੇ ਪੈਰ, ਇੱਕ ਅਜੀਬ ਕਸ਼ਮਕਸ਼ ਵੇਖ ਵੇਖ ਕੇ ਈਸ਼ਾਨੀ ਬਹੁਤ ਵਿਆਕੁਲ ਹੋ ਰਹੀ ਸੀ। ਪਰ ਕੀ ਕਰੇ, ਅੰਡਿਆਂ ਨੂੰ ਕਿਵੇਂ ਰਾਖਸ਼ ਕਾਂ ਤੋਂ ਬਚਾਏ, ਕੁਝ ਸਮਝ ਨਹੀਂ ਆ ਰਿਹਾ ਸੀ। ਅਗਲੇ ਦਿਨ ਸਵੇਰੇ ਦੋਵੇਂ ਅੰਡੇ ਤੁਲਸੀ ਦੇ ਗਮਲੇ ਵਿੱਚੋਂ ਨਦਾਰਦ ਸਨ। ਆਖਰ ਭਾਣਾ ਵਰਤ ਹੀ ਗਿਆ। ਨਰ ਅਤੇ ਮਾਦਾ ਕਬੂਤਰ ਖਾਮੋਸ਼ ਬੇਚੈਨ ਸਾਹਮਣੇ ਅਮਲਤਾਸ ਦਰਖਤ ਦੀਆਂ ਟੁੱਟੀਆਂ ਸੁੱਕੀਆਂ ਟਹਿਣੀਆਂ 'ਤੇ ਵੱਖ ਵੱਖ ਬੈਠੇ ਸਨ। ਇਸ ਤਰ੍ਹਾਂ ਕਬੂਤਰਾਂ ਨੂੰ ਵੇਖ ਕੇ ਈਸ਼ਾਨੀ ਬੇਬਸ ਅਤੇ ਉਦਾਸ ਸੀ। ਕਾਂ ਦਾ ਕਿਤੇ ਦੂਰ ਦੂਰ ਕੋਈ ਪਤਾ ਨਹੀਂ। ਕਾਂ ਦੋਨੋਂ ਅੰਡਿਆਂ ਨੂੰ ਹਜ਼ਮ ਕਰਕੇ ਜੇਤੂ ਅਤੇ ਸੰਤੁਸ਼ਟ ਹੋ ਕੇ ਕਿਸੇ ਹੋਰ ਪਾਸੇ ਨਿਕਲ ਤੁਰਿਆ। ਦੋਵੇਂ ਕਬੂਤਰ ਮੁੜ ਤੋਂ ਬੋਗਨਵਿਲਾ ਦੇ ਗਮਲੇ ਵਿਚਲੀ ਥੋੜ੍ਹੀ ਜਿਹੀ ਥਾਂ 'ਤੇ ਤੀਲੇ ਇਕੱਠੇ ਕਰਨ ਲੱਗੇ। ਈਸ਼ਾਨੀ ਦਾ ਮੂਡ ਖਿੱਜ ਵਿੱਚ ਬਦਲ ਗਿਆ। ਉਹ ਸੋਚਣ ਲੱਗੀ, ਨਿਕੰਮੇ ਜਿਹੇ ਇਹਨਾਂ ਕਬੂਤਰਾਂ ਨੂੰ ਆਪਣੇ ਅੰਡੇ ਬਚਾਉਣੇ ਤਾਂ ਆਉਂਦੇ ਨਹੀਂ, ਫਿਰ ਤੋਂ ਲੱਗੇ ਨੇ ਸੁਪਨਿਆਂ ਦੀ ਬੁਣਤੀ ਬੁਣਨ। ਹੁਣ ਨਹੀਂ ਕੁਝ ਕਰਨ ਦਿਆਂਗੀ, ਈਸ਼ਾਨੀ ਨੇ ਫੈਸਲਾ ਕਰ ਲਿਆ। ਇਹਨਾਂ ਨੂੰ ਬੋਗਨਵਿਲਾ ਦੇ ਗਮਲੇ ਤੋਂ ਦੂਰ ਕਿਵੇਂ ਰੱਖਾਂ? ਆਖਰ ਈਸ਼ਾਨੀ ਨੂੰ ਇੱਕ ਤਰਕੀਬ ਸੁੱਝੀ। ਉਸਨੇ ਇੱਕ ਪੁਰਾਣਾ ਜਿਹਾ ਕੱਪੜਾ ਗਮਲੇ ਦੇ ਆਲੇ ਦੁਆਲੇ ਤੰਬੂ ਵਾਂਗ ਵੱਲ ਕੇ ਬੋਗਨਵਿਲਾ ਦੀ ਤਣੇ ਵਾਲੀ ਮਜ਼ਬੂਤ ਟਹਿਣੀ ਨਾਲ ਬੰਨ੍ਹ ਦਿੱਤਾ। 1, 2, 3, 4, 5 ਕਿਤਨੇ ਹੀ ਦਿਨ ਬੋਗਨਵਿਲਾ ਦੇ ਆਲੇ ਦੁਆਲੇ ਕਬੂਤਰਾਂ ਦੀ ਹਲਚਲ ਬੰਦ ਰਹੀ। ਈਸ਼ਾਨੀ ਨੇ ਚੈਨ ਦਾ ਸਾਹ ਲਿਆ। ਗੈਲਰੀ ਦੇ ਇੱਕ ਬਨੇਰੇ 'ਤੇ ਇੱਕ ਗਮਲਾ ਈਸ਼ਾਨੀ ਨੇ ਕਈ ਦਿਨਾਂ ਤੋਂ ਰੱਖਿਆ ਹੋਇਆ ਸੀ, ਜਿਸ ਵਿੱਚ ਮਿਰਚਾਂ ਦੇ ਕੂਲੇ ਕੂਲੇ 6-7 ਸਿਹਤਮੰਦ ਨੰਨੇ ਨੰਨੇ ਪੌਦੇ ਉੱਗੇ ਹੋਏ ਸਨ। ਟੈਲੀਵਿਜ਼ਨ 'ਤੇ ਖੇਤੀਬਾੜੀ ਪ੍ਰੋਗਰਾਮ ਵਿੱਚ ਈਸ਼ਾਨੀ ਨੇ ਵੇਖਿਆ ਸੀ। ਖੇਤੀ ਮਾਹਰ ਨੇ ਦੱਸਿਆ, ਨੰਨੇ ਨੰਨੇ ਪੌਦਿਆਂ ਦੇ ਮੁੱਢ ਟੁੱਕ ਦਿਓ ਤਾਂ ਘਣੇ ਨਵੇਂ ਪੱਤਿਆਂ ਦੇ ਮੁੱਢ ਫੁੱਟ ਪੈਂਦੇ ਹਨ ਅਤੇ ਵਧੀਆ ਫੁੱਲ ਆਉਣ ਬਾਅਦ ਫਲ ਵੀ ਸਿਹਤਮੰਦ ਆਉਂਦਾ ਹੈ। ਈਸ਼ਾਨੀ ਦੇ ਇਸ ਗਮਲੇ ਵਿੱਚ ਸਾਰੇ 5-7 ਪੌਦਿਆਂ 'ਤੇ ਨਵੇਂ ਮੁੱਢ ਪੁੰਗਰ ਚੁੱਕੇ ਸਨ। ਈਸ਼ਾਨੀ ਖੁਸ਼ ਅਤੇ ਉਤਸ਼ਾਹਿਤ ਸੀ ਕਿ ਇੱਕ ਸਵੇਰੇ ਕਬੂਤਰ ਉਸ ਗਮਲੇ ਦੇ ਕੰਢਿਆਂ ਤੋਂ ਈਸ਼ਾਨੀ ਨੇ ਉੱਡਦੇ ਵੇਖੇ। ਇਹ ਕੀ, ਇਸ ਗਮਲੇ ਦੇ ਸਾਰੇ ਪੌਦਿਆਂ ਦੇ ਸਾਰੇ ਨਵਜੰਮੇ ਪੱਤੇ ਗਾਇਬ? ਈਸ਼ਾਨੀ ਠਠੰਬਰ ਗਈ। ਕਬੂਤਰਾਂ ਦਾ ਹੁਣ ਕੀ ਇਰਾਦਾ ਹੈ? ਇਤਨੇ ਦਿਨਾਂ ਤੋਂ ਤਾਂ ਇੰਜ ਨਹੀਂ ਕੀਤਾ ਸੀ, ਹੁਣ ਕੀ ਹੋਇਆ ਇਹਨਾਂ ਨੂੰ? ਈਸ਼ਾਨੀ ਨੇ ਬੋਗਨਵਿਲਾ ਦੇ ਗਮਲੇ ਨੂੰ, ਜਿਹੜਾ ਕੱਪੜੇ ਨਾਲ ਤੰਬੂ ਦੀ ਸ਼ਕਲ ਵਿੱਚ ਢੱਕਿਆ ਹੋਇਆ ਸੀ, ਉਂਜ ਦਾ ਉਂਝ ਪਰ ਮਿਰਚਾਂ ਦੇ ਪੌਦਿਆਂ ਨੂੰ ਖੁਰਾਕ ਕਿਉਂ ਬਣਾਇਆ? ਈਸ਼ਾਨੀ ਨੂੰ ਸਮਝ ਨਹੀਂ ਪਈ। ਇੱਕ ਦਿਨ ਹੋਰ ਗੁਜ਼ਰਿਆ। ਮਿਰਚਾਂ ਦੇ ਪੌਦਿਆਂ 'ਤੇ ਬੱਚੀਆਂ ਨਿੱਕੀਆਂ ਨਿੱਕੀਆਂ ਤਣੇ ਰੂਪੀ ਕੂਲੀਆਂ ਇਕੱਲੀਆਂ ਇਕੱਲੀਆਂ ਤਣੀਆਂ ਜਿਹੀਆਂ ਵੀ ਖਾ ਲਈਆਂ ਗਈਆਂ। ਈਸ਼ਾਨੀ ਬੇਹੱਦ ਦੁਖੀ, ਉਦਾਸ, ਨਿਰਾਸ਼ ਗੈਲਰੀ ਵਿੱਚ ਰੱਖੇ ਤਿੰਨੋਂ ਗਮਲਿਆਂ ਨੂੰ ਪਾਣੀ ਦਿੰਦੀ ਨੇ ਇੱਕ ਦਿਨ ਫਿਰ ਨੋਟਿਸ ਕੀਤਾ ਕਿ ਨਰ ਕਬੂਤਰ ਗ੍ਰਿਲ 'ਤੇ ਤੁਲਸੀ ਦੇ ਗਮਲੇ ਨੇੜੇ ਬੈਠਾ ਹੈ ਅਤੇ ਮਾਦਾ ਤੁਲਸੀ ਦੇ ਗਮਲੇ ਦੀ ਮਿੱਟੀ ਵਿੱਚ। ਈਸ਼ਾਨੀ ਗੈਲਰੀ ਵਿੱਚ ਆਈ, 2-4 ਧੋਤੇ ਕੱਪੜੇ ਛੰਡ ਕੇ ਤਾਰ 'ਤੇ ਪਾਏ, ਚੂੰਡੀਆਂ ਲਾਈਆਂ। ਮਾਦਾ ਕਬੂਤਰ ਗਮਲੇ ਵਿੱਚੋਂ ਹਿੱਲੀ ਹੀ ਨਹੀਂ। ਈਸ਼ਾਨੀ ਨੂੰ ਇਹ ਸਾਰਾ ਮਾਜਰਾ ਪ੍ਰਸ਼ਨ ਚਿੰਨ੍ਹ ਰੂਪੀ ਲੱਗਿਆ। ਉਹ ਸੋਚਣ ਲੱਗੀ, ਇਹ ਸਭ ਕਿਸ ਦੀ ਜਿੱਤ ਹੈ ਅਤੇ ਕਿਸ ਦੀ ਹਾਰ, ਕੁਝ ਪਤਾ ਨਹੀਂ।
1: ਜਿੱਤ ਹਾਰ, ਹੁਣੇ ਤੁਸੀਂ ਡਾਕਟਰ ਗੁਰਦੀਪ ਕੌਰ ਦੀ ਇਹ ਕਹਾਣੀ ਸੁਣ ਰਹੇ ਸੀ ਅਤੇ ਹੁਣ ਕੁਝ ਫਿਲਮੀ ਗੀਤ ਸੁਣ ਲਏ ਜਾਣ। ਆਓ ਸੁਣਦੇ ਹਾਂ ਗੁੱਡੀ ਫਿਲਮ ਦਾ ਉਹ ਗੀਤ ਜਿਹੜਾ ਆਪਣੇ ਸਮੇਂ 'ਚ ਬੜਾ ਮਸ਼ਹੂਰ ਹੋਇਆ ਸੀ, ਦਾਣਾ ਪਾਣੀ ਖਿੱਚ ਕੇ ਲਿਆਉਂਦਾ ਕੌਣ ਕਿਸੇ ਦਾ ਖਾਂਦਾ ਦਾਣਾ ਪਾਣੀ। ਗਾਇਕ ਨੇ ਮੁਹੰਮਦ ਰਫੀ।

ਮੁਹੰਮਦ ਰਫੀ ਪੇਸ਼ ਕਰ ਰਹੇ ਸਨ ਗੁੱਡੀ ਫਿਲਮ ਦਾ ਗੀਤ ਤੇ ਹੁਣ ਤੁਹਾਨੂੰ ਸੁਣਵਾਉਂਦੇ ਹਾਂ ਹਰਭਜਨ ਮਾਨ ਦਾ ਗਾਇਆ ਗੀਤ। ਗੀਤਕਾਰ ਨੇ ਬਾਬੂ ਸਿੰਘ ਮਾਨ ਤੇ ਸੰਗੀਤਕਾਰ ਨੇ ਜੈਦੇਵ ਕੁਮਾਰ ਤੇ ਫਿਲਮ ਦਾ ਨਾਂ ਹੈ ਅਸਾਂ ਨੂੰ ਮਾਣ ਵਤਨਾਂ ਦਾ।

ਅਸਾਂ ਨੂੰ ਮਾਣ ਵਤਨਾਂ ਦਾ। ਹੁਣੇ ਤੁਸੀਂ ਇਸ ਫਿਲਮ ਦਾ ਗੀਤ ਸੁਣ ਰਹੇ ਸੀ। ਕਲਾਕਾਰ ਸਨ ਹਰਭਜਨ ਮਾਨ। ਲਓ ਹੁਣ ਸੁਣੋ ਫਿਲਮ ਚੰਨ ਪਰਦੇਸੀ ਦਾ ਇੱਕ ਗੀਤ। ਗੀਤ ਦਾ ਸੰਗੀਤ ਤਿਆਰ ਕੀਤਾ ਹੈ ਸੁਰਿੰਦਰ ਕੋਹਲੀ ਨੇ ਤੇ ਆਵਾਜ਼ ਦਿਲਰਾਜ ਕੌਰ ਦੀ ਏ।

ਗੀਤ ਤੁਸੀਂ ਸੁਣਿਆ ਗਾਇਕਾ ਸਨ ਦਿਲਰਾਜ ਕੌਰ ਤੇ ਇਹ ਗੀਤ ਅਸੀਂ ਲਿਆ ਸੀ ਫਿਲਮ ਚੰਨ ਪਰਦੇਸੀ ਤੋਂ। ਇਸ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਖਤਮ ਹੁੰਦਾ ਏ। ਅਗਲੇ ਪ੍ਰੋਗਰਾਮ 'ਚ ਛੇਤੀ ਹੀ ਮੁਲਾਕਾਤ ਹੋਏਗੀ। ਹੁਣ ਹਰਜੀਤ ਕੌਰ ਤੁਹਾਡੇ ਤੋਂ ਇਜਾਜ਼ਤ ਚਾਹੁੰਦੀ ਏ।

0: ये मुसद्दा भी दे दिया, फास्ट ट्रैक कोर्ट और कठोर सजा के प्रावधान के साथ का ये मुसद्दा कैबिनेट में चर्चा होगी। कैबिनेट के साथियों के सुझाव के बाद उसका अंतिम रूप दिया जाएगा और सोमवार से जल्द उस बिल को सदन में पारित कराने का प्रयास किया जाएगा।
1: ਸੁਪਰੀਮ ਕੋਰਟ ਨੇ ਅੱਜ ਕੇਂਦਰ ਅਤੇ ਰਾਸ਼ਟਰੀ ਟੈਸਟਿੰਗ ਏਜੰਸੀ NTA ਨੂੰ ਨੀਟ UG ਪੇਪਰ ਲੀਕ ਤੋਂ ਬਾਅਦ ਸੁਧਾਰਾਂ ਨੂੰ ਲਾਗੂ ਕਰਨ ਵਿਚ ਹੋਈ ਪ੍ਰਗਤੀ ਬਾਰੇ ਵੇਰਵੇ ਸਹਿਤ ਹਲਫਨਾਮਾ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ। ਜਸਟਿਸ PS ਨਰਸਿਮਾ ਅਤੇ ਜਸਟਿਸ ਆਲੋਕ ਅਰਾਦੇ ਦੇ ਬੈਂਚ ਨੇ ਨੀਟ ਪੇਪਰ ਲੀਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ਹਲਫਨਾਮੇ ਵਿਚ ਅਡਾਕ ਉਪਾਵਾਂ ਤੇ ਨਿਰਭਰ ਕਰਨ ਦੀ ਬਜਾਏ ਸੁਧਾਰਾਂ ਨੂੰ ਸੰਸਥਾਗਤ ਬਣਾਉਣ ਲਈ ਚੁੱਕੇ ਗਏ ਕਦਮਾਂ ਦੀ ਵਿਆਖਿਆ ਕਰਨੀ ਚਾਹੀਦੀ ਏ। ਬੈਂਚ ਨੇ ਕਿਹਾ ਕਿ ਉਹ ਇਸ ਮੁੱਦੇ ਦੀ ਬੇਹੱਦ ਨੇੜਿਓਂ ਨਿਗਰਾਨੀ ਕਰਨਗੇ ਅਤੇ ਨਿਯਮਿਤ ਤੌਰ ਤੇ ਇਸ ਦੀ ਜਾਣਕਾਰੀ ਲੈਣਗੇ। ਅਦਾਲਤ ਨੇ ਮਾਮਲੇ ਨੂੰ 27 ਜੁਲਾਈ ਲਈ ਸੂਚੀਬੱਧ ਕੀਤਾ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @EIRRNU ਜਲੰਧਰ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਕਥਿਤ ਬੈਂਕ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿਚ ਪੰਜਾਬ, ਦਿੱਲੀ ਤੇ ਉੱਤਰ ਪ੍ਰਦੇਸ਼ ਵਿਚ 8 ਥਾਵਾਂ ਤੇ ਤਲਾਸ਼ੀਆਂ ਲਈਆਂ। ED ਨੇ ਕਿਹਾ ਕਿ ਇਹ ਜਾਂਚ ਕਰੀਬ 450 ਕਰੋੜ ਰੁਪਏ ਦੀ ਧੋਖਾਧੜੀ ਨਾਲ ਸਬੰਧਿਤ CBI ਦੇ ਇਕ ਮਾਮਲੇ ਤੋਂ ਉਠਦੀ ਏ। ਜਾਂਚ ਤੋਂ ਪਤਾ ਲੱਗਾ ਕਿ ਕਰਜ਼ੇ ਦੇ ਫੰਡਾਂ ਦੀ ਕਥਿਤ ਤੌਰ ਤੇ ਸ਼ੈਲ ਸੰਸਥਾਵਾਂ, ਰਿਹਾਇਸ਼ੀ ਐਂਟਰੀ ਆਪਰੇਟਰਾਂ ਅਤੇ ਸਬੰਧਿਤ ਕੰਪਨੀਆਂ ਦੇ ਨੈਟਵਰਕ ਰਾਹੀਂ ਜਾਲੀ ਇਨਵਾਇਸਾਂ ਅਤੇ ਸਰਕੂਲਰ ਮਾਲੀ ਲੈਣ ਦੇਣ ਰਾਹੀਂ ਦੁਰਵਰਤੋਂ ਕੀਤੀ ਗਈ ਸੀ। ਏਜੰਸੀ ਨੇ ਕਿਹਾ ਕਿ ਤਲਾਸ਼ੀਆਂ ਵਿਚ ਕੰਪਨੀ ਦੇ ਪ੍ਰਮੋਟਰਾਂ, ਸਬੰਧਿਤ ਫਰਮਾਂ ਅਤੇ ਫੈਸਿਲੀਟੇਟਰਸ ਨਾਲ ਜੁੜੀਆਂ ਥਾਵਾਂ ਨੂੰ ਸ਼ਾਮਲ ਕੀਤਾ ਗਿਆ ਸੀ। ਅਗਲੇਰੀ ਜਾਂਚ ਜਾਰੀ ਏ। CBI ਨੇ ਰਿਸ਼ਵਤਖੋਰੀ ਦੇ ਇਕ ਮਾਮਲੇ ਵਿਚ ਮੁਲਾਜ਼ਮਾਂ ਦੇ ਪ੍ਰੋਵੀਡੈਂਟ ਫੰਡ ਸੰਗਠਨ EPFO ਜ਼ਿਲ੍ਹਾ ਦਫ਼ਤਰ ਪਟਿਆਲਾ ਦੇ ਇਕ ਇਨਫੋਰਸਮੈਂਟ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। CBI ਹਲਕਿਆਂ ਮੁਤਾਬਕ 22 ਜੁਲਾਈ ਨੂੰ ਇਕ ਸ਼ਿਕਾਇਤ ਤੇ ਇਕ ਜਾਲ ਵਿਛਾਇਆ ਗਿਆ ਸੀ ਕਿ ਕਥਿਤ ਦੋਸ਼ੀ ਸ਼ਿਕਾਇਤਕਰਤਾ ਵਿਰੁੱਧ ਭਾਰੀ ਜਾਇਜ਼ੇ ਤੇ ਜੁਰਮਾਨੇ ਦੀ ਸਿਫਾਰਸ਼ ਕਰਨ ਵਾਲੀ ਰਿਪੋਰਟ ਪੇਸ਼ ਨਾ ਕਰਨ ਲਈ 4 ਲੱਖ ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ। CBI ਨੇ ਸ਼ਿਕਾਇਤਕਰਤਾ ਤੋਂ 2.5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਦੋਸ਼ੀ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਦੋਸ਼ੀ ਨੂੰ ਉਸੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਕੱਲ੍ਹ ਚੰਡੀਗੜ੍ਹ ਦੀ ਸਮਰੱਥ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ 14 ਦਿਨਾਂ ਦੀ ਅਦਾਲਤੀ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਹੇਠ ਲਏ ਜੰਮੂ ਕਸ਼ਮੀਰ ਵਿਚ ਦਮਨ ਨੂੰ ਨਜ਼ਰਅੰਦਾਜ਼ ਕਰਨ ਲਈ ਸੰਯੁਕਤ ਰਾਸ਼ਟਰ ਪ੍ਰਤੀ ਨਿਰਾਸ਼ਾ ਪ੍ਰਗਟ ਕੀਤੀ ਏ। ਭਾਰਤ ਦੇ ਸਥਾਈ ਪ੍ਰਤੀਨਿਧ ਹਰੀਸ਼ ਪਰਵਤਾਨੇਨੀ ਨੇ ਕਿਹਾ ਕਿ ਜਦੋਂ ਕਿ ਸੰਯੁਕਤ ਰਾਸ਼ਟਰ ਦੂਜੇ ਦੇਸ਼ਾਂ ਵਿਚ ਇਸੇ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਨੁਕਤਾਚੀਨੀ ਕਰਦਾ ਹੈ, ਪਾਕਿਸਤਾਨ ਵਿਚ ਅਜਿਹੇ ਦਮਨ ਅਤੇ ਗਤੀਵਿਧੀਆਂ ਨੂੰ ਧਿਆਨ ਨਹੀਂ ਦਿੰਦਾ ਜਿਸ ਦੇ ਉਹ ਹੱਕਦਾਰ ਨੇ। ਉਹ ਵਿਵਾਦਾਂ ਦੇ ਸ਼ਾਂਤੀਪੂਰਨ ਨਿਪਟਾਰੇ ਲਈ ਵਿਧੀਆਂ ਨੂੰ ਮਜ਼ਬੂਤ ਕਰਨਾ ਵਿਸ਼ੇ ਤੇ ਸੁਰੱਖਿਆ ਪ੍ਰੀਸ਼ਦ ਦੀ ਖੁੱਲ੍ਹੀ ਬਹਿਸ ਵਿਚ ਬੋਲ ਰਹੇ ਸਨ। ਸੁਰੱਖਿਆ ਪ੍ਰੀਸ਼ਦ ਬਹਿਸ ਵਿਚ ਇਸਲਾਮਾਬਾਦ ਵੱਲੋਂ ਕਸ਼ਮੀਰ ਮੁੱਦਾ ਉਠਾਏ ਜਾਣ ਦੇ ਜਵਾਬ ਵਿਚ ਉਨ੍ਹਾਂ ਨੇ ਪਾਕਿਸਤਾਨ ਤੇ ਲੋਕਾਂ ਦੇ ਅਧਿਕਾਰਾਂ ਨੂੰ ਯੋਜਨਾਬੱਧ ਢੰਗ ਨਾਲ ਕੁਚਲਣ ਦਾ ਇਲਜ਼ਾਮ ਲਾਇਆ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਸਕਾਟਲੈਂਡ ਦੇ ਗਲਾਸਗੋ ਵਿਚ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਣ ਵਾਲੇ ਭਾਰਤੀ ਦਲ ਦੇ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਸਕਾਟਲੈਂਡ ਦੇ ਗਲਾਸਗੋ ਵਿਚ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਣ ਵਾਲੇ ਭਾਰਤੀ ਦਲ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਭਾਰਤੀ ਐਥਲੀਟ ਜਨੂੰਨ, ਦ੍ਰਿੜਤਾ ਅਤੇ ਮੁਹਾਰਤ ਦੀ ਭਾਵਨਾ ਨਾਲ ਮੁਕਾਬਲਾ ਕਰਨਗੇ। ਭਾਰਤ ਦੀ ਅਨਾਹਾ ਸਿੰਘ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਪਹੁੰਚ ਗਈ ਏ। ਅਨਾਹਤ ਨੇ ਕੁਆਟਰ ਫਾਈਨਲ ਵਿਚ ਮਿਸਰ ਦੀ ਹਬੀਬਾ ਰਿਜ਼ਕ ਨੂੰ ਹਰਾਇਆ। ਅਨਾਹਤ ਹੁਣ ਸੈਮੀਫਾਈਨਲ ਵਿਚ ਮਿਸਰ ਦੀ ਬਾਰਬ ਸਮੇ ਨਾਲ ਖੇਡੇਗੀ। ਆਖਿਰ ਵਿਚ ਬੁਲੇਟਿਨ ਦੀਆਂ ਖਾਸ ਖਾਸ ਖ਼ਬਰਾਂ ਇਕ ਵਾਰ ਫੇਰ। ਨੀਟ ਮੁੱਦੇ ਤੇ ਲਗਾਤਾਰ ਹੰਗਾਮੇ ਕਾਰਨ ਲੋਕ ਸਭਾ ਸੋਮਵਾਰ ਤੱਕ ਉਠਾ ਦਿੱਤੀ ਗਈ ਏ। ਰਾਜ ਸਭਾ ਦੀ ਕਾਰਵਾਈ ਵੀ ਦੁਪਹਿਰ ਬਾਅਦ 2 ਵਜੇ ਤੱਕ ਉਠਾ ਦਿੱਤੀ ਗਈ। ਸੁਪਰੀਮ ਕੋਰਟ ਨੇ ਕੇਂਦਰ ਤੇ ਰਾਸ਼ਟਰੀ ਟੈਸਟਿੰਗ ਏਜੰਸੀ ਨੂੰ ਨੀਟ UG ਪੇਪਰ ਲੀਕ ਤੋਂ ਬਾਅਦ ਸੁਧਾਰਾਂ ਨੂੰ ਲਾਗੂ ਕਰਨ ਵਿਚ ਹੋਈ ਪ੍ਰਗਤੀ ਬਾਰੇ ਵੇਰਵੇ ਸਹਿਤ ਹਲਫਨਾਮਾ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ। ED ਨੇ ਅੱਜ ਕਥਿਤ ਬੈਂਕ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿਚ ਪੰਜਾਬ, ਦਿੱਲੀ ਤੇ ਉੱਤਰ ਪ੍ਰਦੇਸ਼ ਵਿਚ 8 ਥਾਵਾਂ ਤੇ ਤਲਾਸ਼ੀਆਂ ਲਈਆਂ। ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿਚ ਹੋ ਰਹੇ ਦਮਨ ਨੂੰ ਨਜ਼ਰਅੰਦਾਜ਼ ਕਰਨ ਲਈ ਸੰਯੁਕਤ ਰਾਸ਼ਟਰ ਪ੍ਰਤੀ ਨਿਰਾਸ਼ਾ ਪ੍ਰਗਟ ਕੀਤੀ ਏ ਤੇ ਭਾਰਤ ਦੀ ਅਨਾਹਾ ਸਿੰਘ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਪਹੁੰਚ ਗਈ ਏ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
2: ਆਦਾਬ, ये आकाशवाणी है। खबरों के साथ मैं नीतिका त्यागी। वज़ीर-ए-आज़म नरेंद्र मोदी ने पेपर लीक के वाकयात पर सख्त कार्रवाई के लिए कहा है। उन्होंने तेजी से काम करने वाली अदालतों और कसूरवारों को सख्त सजा देने की